0: ਬਖਤ ਬਖਤ ਦੀ ਬਾਤ ਤੋਂ ਆਪਾਂ ਆਪਣੇ ਹਿਤਾਲਾਂ ਨੂੰ ਕਹਾਣੀ ਸੁਣਾਵਾਂ ਦੇਖੋ ਉਹ ਸੈਗਮੈਂਟ ਜਿਹੜਾ ਹੈ ਉਹ ਕਹਾਣੀ ਕੋ ਹੈ ਆ ਇਸ ਦੀ ਬਾਤ ਤਾਂ ਆਪਣੇ ਹਿਤਾਲਾਂ ਨੂੰ ਬੇਰੋ
1: ਬੜੀ ਹੈ ਬੜੀਓ ਕੀ ਬਾਤ ਬਖਤ ਬਖਤ ਕੀ ਹੈ ਤਾਂ ਅੱਜ ਕੌਣ ਸੇ ਬਖਤ ਕੀ ਬਾਤ ਲੈ ਰਾਇਆ ਹੋ
0: ਬਈ ਬਖਤ ਤੋਂ ਦੇਖੋ ਚਾਲੂ ਰਹੇ ਨੇ ਉਹ ਪੁਰਾਣੋ ਰਹੇ ਇੱਕ ਗਾਂਵ ਕੇ ਮਾਇਨੇ ਇੱਕ ਆਦਮੀ ਉਹ ਵੀ ਕੋ ਨਾਮ ਹੋ ਜਗਰਾਮ
1: ਇੱਕ ਗਾਂਵ ਮੈਂ
0: ਆਦਮੀ ਆ ਬਈ ਆਦਮੀ ਤਾਂ ਗਣਕਰਾ ਕਿਆ ਲੇਕਿਨ ਉਹ ਜਗੋ ਜਗਰਾਮ ਹੈ ਇੱਕ ਹੀ ਕਹਾਣੀ ਆ ਕਿ ਜਗਰਾਮ ਕੀ ਖਾਸ ਬਾਤ ਹੈ ਕਿ ਜਗਰਾਮ ਆਲਸੀ ਹੋ ਨਾਮ ਦਾਮ ਕੌਣ ਕਰ ਤੋ ਮਟਿਆਰ ਹੋਇਆ ਬਈ ਘਰ ਕਾ ਵਿਆਹ ਕਰ ਦਿਓ ਵਿਆਹ ਕਰ ਦਿਓ ਜਦ ਬਈ ਗੈਲ ਬੀਰਬਾਨੀ ਆ ਗਈ ਬੀਰਬਾਨੀ ਆ ਗਈ ਕਿ ਜਦ ਅਬ ਘਰ ਤੋ ਦੇਖੋ ਤੁਹਾਨੂੰ ਵੇਰ ਹੋਏਗਾ ਚਲਾਣੋ ਪੜੇ ਅਬ ਉਹ ਕੰਮ ਕਰੇ ਕੋ ਨੀ
1: ਅਬ ਕੰਮ ਕਰੇ ਕੋ ਨੀ ਤੋ ਘਰ ਕੀ
0: ਚਲੇ ਬਾਪੂ ਹਮੇਸ਼ਾ ਕਹ ਤੋਰੇ ਛੋਰਾ ਕੰਮ ਕਰ ਲੈ ਨਹੀਂ ਅੱਗੇ ਬਹੁਤ ਫੋੜਾ ਪੜੇਗਾ ਅਬ ਬਾਪੂ ਹਾਏ ਤਾਂ ਕੋਈ ਦਿੱਕਤ ਕੋ ਨੀ ਬਾਪੂ ਚਲਿਆ ਗਿਆ ਚਲਿਆ ਗਿਆ ਜਦ ਬੈਠਿਆ ਬੈਠਿਆ ਤੋ ਦੇਖੋ ਬੁਆ ਸਾਂਭਣ ਜਾ ਤੁਬੋ ਕੀ ਕਰੇਗਾ ਕੋਈ ਥੋੜਾ ਬੋੜਾ ਲੁਗੋ ਤੁਗੋ ਕੋਈ ਸਾਮਾਨ ਸੱਟੋ ਕੋਈ ਕਿਉਂ ਬੇਚ ਤੁੜ ਕੇ ਜਿੱਤੇ ਦਿਨਾਂ ਕੰਮ ਚਾਲੀ ਹੋਏ ਤਾਂ ਚਲਾਇਓ ਬੀਰਬਾਨੀ ਬਿਨ ਕਹਤੀ ਹੈ ਕੋਈ ਕਾਰ ਕਰ ਲੈ ਦੋ ਰੁਪਿਆ ਕੀ ਇਹਾਂ ਬੈਠਿਆ ਹੱਥ ਪਰ ਹੱਥ ਦਰਿਆ ਕੰਮ ਤੋਂ ਚਾਲਣੋ ਕੋ ਨੀ ਤੇਰੇ ਸਮਝ ਮੈਂ ਕਿਉਂ ਕੋ ਨੀ ਆ ਰਹੀ ਬਾਤ ਤੂੰ ਜਾਣੇ ਅਬੋ ਕੰਮ ਤੋਂ ਕਰੇ ਜਦ ਜਦ ਕੰਮ ਮੰਗੇ ਕਾਇਆ ਕੰਮ ਵੀ ਕੀ ਮੰਗੇ ਕੋ ਨੀ ਕਿਉਂ ਆਦਤ ਸ਼ੁਰੂ ਇਸੀ ਗੱਲ ਹੀ
1: ਆਲਸੀ
0: ਆਲਸੀ ਤੂੰ ਦੇਖੋ ਕੇ ਆਦਮੀ ਜੋ ਕੋਈ ਨਾ ਵੀ ਕੋ ਧਰਮ ਹੈ ਕਭੀ ਪੁਰਸਾਰਥ ਕਰਨਾ ਪੜਸੀ ਅਬ ਬਲੁਗਾਈ ਥੋੜ੍ਹੇ ਦਿਨਾਂ ਤੋਂ ਸਮਝਾਏ ਔਰ ਵੀ ਕੋਈ ਸਮਝ ਮੈਂ ਆਈ ਗਜ਼ਬਾ ਬਿਨ ਛੋੜ ਕੇ ਰੱਬ ਕੇ
1: ਪੀਰ ਚਲੀ ਗਈ
0: ਪੀਰ ਵਾਲਾ ਹਾਲਾਂਕਿ ਮਜ਼ਬੂਤ ਆ ਗਣਾ ਹੀ ਆਪਣ ਬਈ ਵੀ ਕੇ ਘਰ ਕੋ ਅੱਗੋ ਤੋਂ ਕਮਾਵੇ ਜਦੀ ਚੱਲ ਹੈ ਮੈਂ ਕਿਤੇ ਇੱਕ ਦਿਨਾਂ ਸਾਥ ਦੀ ਅਬ ਘਰਾਂ ਚਲੀ ਗਈ ਅਬ ਉਹ ਗਹਿ ਨੂੰ ਥੋੜੋ ਬੋਲੋ ਹੋਰ ਹੋ ਸਕੋ ਹੋਰ ਸਲਟਾ ਦਿਓ ਯਾਰ ਭਾਈ ਲਾਂਗ ਨੂੰ ਮੰਗ ਲਿਆ ਕੋਈ ਰਿਸ਼ਤੇਦਾਰੀ ਹੋਰ ਮੰਗ ਲਿਆ ਆਪਣੇ ਕੁੱਲ ਮਿਲਾ ਕੇ ਕਾਰ ਨਹੀਂ ਕਰਨੀ ਫੇਰ ਵੀ ਕਹਿ ਸਮਝ ਮਾਂ ਆ ਗਈ ਕਹਿ ਅਬ ਅੰਤ ਆ ਲਿਓ ਅਬ ਤੈਨੇ ਕਿਉਂ ਨਾ ਕਿਉਂ ਜੁਗਾੜ ਤੋ
1: ਕਰਨਾ ਪੜਸੀ
0: ਜਬ ਉਹ ਸੋਚੋ ਜੇ ਵਦਾ ਆਪਾਂ ਸਾਸਰ ਹੀ ਚੱਲਾਂ ਬਈ ਸਾਸਰ ਆਲਾਂਗਨ ਪਿਸ ਟਿੱਕੇ ਗੁਰਬਾਂਗੋ ਸਾਧਨ ਤੋਂ ਸਾਵਲ ਹੈ ਇੱਕ ਅਬ ਬਾਂਕ ਕੀ ਹੈ ਕਿ ਇੱਕ ਭੱਠੀ ਪੁਰਾਣੇ ਟਾਈਮ ਕੀ ਬਾਤ ਹੈ ਜਬ ਭੱਠੀ ਬਈ ਬਈ ਘਰ ਕਾ ਬਈ ਕੈਂਕੀ ਭੱਠੀ ਮੰਨ ਲਿਓ ਕਾਇਦੋ ਤੋ ਭੱਠੀ ਕਾ ਮਾ ਤਾਪ ਹੋਵੇ ਬਈ ਲੋ ਜਾਂ ਪੰਗੜਾ ਕੇ ਬਿਨ ਤਰਲ ਬਣਾ ਵੀ ਟਾਈਪ ਦੀ ਉੱਠੀ ਜਬ ਬੰਨ ਕੀ ਹੈ ਕਿ ਕੋਇਲਾ ਜੋਕਣ ਬਈ ਜੋਕੇ ਕੀ ਜ਼ਰੂਰਤੀ
1: ਕੋਇਲਾ ਬਈ ਦੇਖੋ ਪੁਰਾਣੇ ਜ਼ਮਾਨੇ ਮੇਂ ਭੱਠੀ ਚਾਲਸੀ ਤੋ
0: ਜੋਕੇ ਕੀ ਜ਼ਰੂਰਤ ਪੜੀ ਸੀ ਅਬ ਉਹ ਕੀ ਹੈ ਕਿ ਬਾਲ ਬੂਲ ਬਦਰਿਆ ਦਾੜੀ ਦੂੜੀ ਬਦਰੀ ਰੀਆਂ ਬੇ ਡੋਲੋ ਸੋਹਰਿਓ ਜਬ ਬਈ ਪਛਾਣਿਆ ਕੋ ਨਹੀਂ ਕਿ ਬਈ ਉਹ ਆਪਣੋ ਜਵਾਈ ਜਗਰਾਮ ਹੈਗੇ ਜਬਾਂ ਕਹੋ ਬਈ ਕੰਮ ਮਿਲ ਜਾਏ ਸੀ ਮਾਰਕਨ ਤੋ ਆ ਜੋਕ ਖਾਲੀ ਹੈ ਇਹਮੇ ਜੋਕੇ ਕੀ ਜ਼ਰੂਰਤ ਹੈ ਰੋਟੀ ਟੁਕੜੇਗੀ ਗੈਲਿਆ ਬੈਠੀਗੀ ਬੋ ਬਟਾ
1: ਆਪਕੋ
0: ਚਾਲੀਓਗੇ ਠੀਕ ਹੈ ਅਬ ਕਈ ਦਿਨ ਨਿਕਲ ਗਿਆ ਜੇ ਇੱਕ ਦਿਨ ਮੈਂ ਮਾਂ ਬੇਟੀ ਬਤਲਾਵੇ ਕੂਣੇ ਜਗਰਾਮ ਕੀ ਲੁਗਾਈ ਜਗਰਾਮ ਕੀ ਸਾਸੂ ਕੀ ਬਤਲਾਵੇ ਬਾ ਬੇਟੀ ਕਹਿ ਮਾਂ ਨੇ ਕਿ ਬੜੀ ਯਾਰ ਮੈਂ ਤੋ ਟੇਮ ਰਹਿ ਤਾਂ ਬਠੋਂ ਨਿਕਲ ਆਈ ਤੋ ਬੋ ਕੋਈ ਕਾਰ ਤੋ ਕਰੀ ਕੋਈ ਨੀ ਕਿ ਕਿੱਦੀ ਕੋਈ ਦੋ ਰੁਪਿਆ ਕਮਾਵੇ ਕੋਈ ਘਰ ਜਚਾਵੇ ਸੂਝ ਕਰੇ ਜਦ ਤੋ ਬਈ ਲੁਗਾਈ ਮੰਨ ਲਿਓ ਗੈਲ ਰਹੀ ਵੀ ਕਹਿ ਮੈਂ ਬੜ ਜਾ ਕੇ ਕਰੂੰਗੀ ਪਰ ਮਾਂ ਮੇਰੋ ਇੱਕ

ਤੁਸੀਂ ਤੁਹਾਨੂੰ ਕਾਰਜਕ੍ਰਮ ਅਵਾਰ 'ਤੇ ਸੁਣ ਰਹੇ ਹੋ ਗੋਰਬੰਦ ਆਕਾਸ਼ਵਾਣੀ ਚੂਰੂ ਕੇਂਦਰ ਸੇ ਆ ਲੋਕ ਰਚਨਾ ਜੀ ਕੀ ਇੱਥੇ ਸੁਣੀ ਹੋ ਅਵਾਰ ਮੈਂ ਕਿਸਾ ਕੇ ਮਾਰੇ ਕਹਿੰਦਾ ਮੇਲ ਆਇਆ ਹੈ ਵੇ ਸ਼ਾਮਿਲ ਕਰਾਂ ਆਪਾਂ ਲਿਖਿਆ ਹੈ ਇਹ ਆਕਾਸ਼ਦੀਪ ਸਿੰਘ ਨਰਸੋਤ ਅਰਸ਼ਦੀਪ ਸਿੰਘ ਨਰਸੋਤ ਟਮਕੋਰ ਝੁੰਝੁਨੂ ਸੇ ਮੈਨੇ ਉਹ ਮੇਲ ਲਿਖ ਕਰ ਭੇਜਿਆ ਹੈ ਸੰਬਲਪੁਰ ਕਾਂਕੇਰ ਸੇ ਲਿਖ ਰਿਹਾ ਹੈ ਫਾਗੂ ਰਾਮ ਯਾਦਵ ਜੋਤੀ ਯਾਦਵ ਓਜਸਵੀ ਯਾਦਵ ਜਸਕਰਨ ਸਿੰਘ ਔਰ ਇਹ ਲਿਖ ਰਿਹਾ ਹੈ ਝੁੰਝੁਨੂ ਸੇ ਫਵਾਰਾ ਚੌਕ ਵਾਰਡ ਨੰਬਰ 6 ਸਿਰਸਿਲਾ ਜ਼ਿਲ੍ਹਾ ਚੁਰੂ ਰਾਜਸਥਾਨ ਸੇ ਲਿਖ ਰਿਹਾ ਹੈ ਸੰਦੀਪ ਸਿੰਘ ਸੋਨਗਰਾ ਪ੍ਰਾਚੀ ਸੋਮਲ ਕਾਰਤਿਕ ਔਰ ਸੋਨਗਰਾ ਪਰਿਵਾਰ ਕਾ ਸਗੜਾ ਸਦਸਯ ਡੋਂਗਰਗਾਓ ਛੱਤੀਸਗੜ੍ਹ ਸੇ ਰਾਸ਼ਟਰਪਾਲ ਗਜ ਵੀ ਹੈ ਰਾਧਿਕਾ ਬੇਬੀ ਅਨਿਸ਼ਕਾ ਔਰ ਤਨਮੈ ਸਾਗੇ ਸਾਗੇ ਮਾਰਗ ਨੇ ਮੇਲ ਆਇਡੋ ਹੈ ਬਠਿੰਡਾ ਰੋਡ ਮੰਡੀ ਡਬਵਾਲੀ ਸੇ ਰਾਜਿੰਦਰ ਨਾਰੰਗ ਅੰਜੂ ਮੋਹਿਤ ਔਰ ਤਾਨੀਆ ਕੋ ਗ੍ਰਾਮ ਪੰਚਾਇਤ ਬਠੇਨਾ ਪਾਟਨ ਜ਼ਿਲ੍ਹਾ ਦੁਰਗ ਛੱਤੀਸਗੜ੍ਹ ਸੇ ਲਿਖ ਰਿਹਾ ਹੈ ਬਲਕਰਨ ਵਰਮਾ ਅੰਜਨੀ ਜੋਤੀ ਮੁਰਲੀ ਨੀਰਾ ਵਰਮਾ ਉਮੇਸ਼ ਪ੍ਰਮੀਲਾ ਬੰਛੋਰ ਕੇਵਰਾ ਔਰ ਰਾਜੇਸ਼ਵਰੀ ਗ੍ਰਾਮ ਪੰਚਾਇਤ ਕਾਲੇਗਾਓਂ ਜਾਫਰਾਬਾਦ ਸੇ ਲਿਖ ਰਿਹਾ ਹੈ ਸੁਧਾਕਰ ਰਾਜੇ ਜਾਧਵ ਪ੍ਰਸ਼ਾਂਤ ਰਾਜੇ ਜਾਧਵ ਕੁਮਾਰ ਸੰਚਿਤ ਬਿਆਲ ਕੁਮਾਰ ਪ੍ਰਥਮੇਸ਼ ਦੇਸ਼ਮੁਖ ਕੁਮਾਰੀ ਪ੍ਰਣਾਲੀ ਦੇਸ਼ਮੁਖ ਕੁਮਾਰ ਸਰਵਤ ਦੇਸ਼ਮੁਖ ਔਰ ਕੁਮਾਰੀ ਸਾਨਵੀ ਦੇਸ਼ਮੁਖ ਯੋ ਜੀ ਕੀ ਲੋਕ ਰਚਨਾ ਹੀ ਬੈ ਕਮਾਇਨੇ ਹੀ ਆਪਾਂ ਮੇਲ ਆਭਾਰ ਸ਼ਾਮਿਲ ਕਰਿਆ ਕਾਰਜਕ੍ਰਮ ਕਮਾਇਨੇ ਆਗਲੀ ਜੀ ਕੀ ਲੋਕ ਰਚਨਾ ਹੈ ਮੈਂ ਕੇ ਲੀਏ ਫਰਮਾਇਸ਼ ਮਰਕਨ ਆਈ ਹੈ ਸੀਮਾ ਮਿਸ਼ਰਾ ਔਰ ਸਾਥੀ ਰਹੀ ਆਵਾਜ਼ ਮੈਂ ਤੇ ਲੋਕ ਰਚਨਾ ਸੁਣਨ ਚਾਹਿਆ ਹੋ ਇਹ ਲਿਖਣ ਵਾਲਾ ਹਿਤਾਲੂ ਹੈ ਮਾਂ ਨਰਮਦਾ ਸ਼ੋਤਾ ਪਰਿਵਾਰ ਸ਼ਿਵਕੋਟੀ ਜੋਤਿਰਲਿੰਗ ਓਂਕਾਰੇਸ਼ਵਰ ਮੱਧ ਪ੍ਰਦੇਸ਼ ਹੈ ਇਹ ਲਿਖਿਆ ਹੈ ਰਾਕੇਸ਼ ਸੈਨ ਪੱਪੂ ਸੈਨ ਸ਼੍ਰੀਮਤੀ ਨਿਸ਼ਾ ਸੈਨ ਓਮ ਸੈਨ ਕੁਮਾਰੀ ਸਪਨਾ ਸੈਨ ਧਰਮੇਂਦਰ ਸੈਨ ਮੁਕੇਸ਼ ਸੈਨ ਆਗੀ ਮੰਮੀ ਹੈ ਦਵਾਰਕਾ ਬਾਈ ਸੈਨ ਇੰਦੌਰ ਲੰਬੋਦੀ ਸੇ ਲਿਖਿਆ ਹੈ ਗਿਰਧਾਰੀ ਲਾਲ ਚੌਧਰੀ ਮਨੀਸ਼ਾ ਬਾਈ ਚੌਧਰੀ ਔਰ ਰਣਛੋਟ ਸੈਨ ਗਾਓ ਚੌਧਰੀਵਾਸ ਹਰਿਆਣਾ ਸੇ ਮਾਂਗੀ ਰਾਮ ਸਥੋੜ ਰੀਤੂ ਸਿੰਘ ਹਿਮਾਨੀ ਸ਼ੁਭਮ ਔਰ ਯਸ਼ ਕੁਮਾਰ ਵੀ ਮਾਨੇ ਫਰਮਾਇਸ਼ ਭੇਜਿਆ ਹੈ ਤੋ ਆਓ ਸੁਣਾ ਕਾਰਜਕ੍ਰਮ ਕਮਾਇਨੇ ਯਾ ਅਗਲੀ ਫਰਮਾਇਸ਼